ਸਮਝੀ ਰਾਜੇ ਚੂਚਕੇ ਦਾ ਤੇ ਕਿਸੇ ਨੇ ਕੀ ਕਰਵਾ ਮੈਨੂੰ ਮੈਂ ਤਾਂ ਤੂੰ ਕੇ ਪਲੇ ਟੁੱਟ ਜਾ ਟੁੱਟਾ ਆਇਆ ਤੂੰ ਬਾਦਸ਼ਾਹ ਮੈਨੂੰ ਪਲਾ ਹੋਇਆ।